0: ਨਹੀਂ ਬੈਲੀਆਂ ਨੇ ਬੈਲ ਛੱਡਦੇ ਨੀ ਤੂੰ ਵੀ ਛੱਡ ਦੇ ਯਾਰੀਆਂ ਲਾਈਆਂ
1: ਮੈਂ ਸ਼ੌਕ ਪੂਰੇ ਕਰਾਂ ਮਿੱਠੀ ਰਾਤ ਇਹਨੂੰ ਪਾਸਤਾ ਕੱਚੀ ਚੀਆਂ ਆਈਆਂ
0: ਉਹ ਤੂੰ ਕੱਚਾ ਦੁੱਧ ਪੀਵੇਂ ਤੜਕੇ ਨੀ ਗੋਰੀ ਹਿੱਕ ਤੇ ਮਲਾਈਆਂ ਆਈਆਂ
1: ਘਰ ਮੇਰੇ ਮਾਪਿਆਂ ਨੇ

0: ਉਹ ਮਾਂ ਜੀ ਪੈਸੇ ਤੇ ਮੈਂ ਤੁਹਾਡੇ ਘਰ ਪਹੁੰਚਾ ਦੇਣੇ ਸੀ। ਮੇਰਾ ਅੱਜ ਕੱਲ ਥੋੜਾ ਜਿਹਾ ਹੱਥ ਬਹੁਤ ਤੰਗ।
1: ਤੇਰਾ ਹੱਥ ਤੇ ਹਮੇਸ਼ਾ ਹੀ ਤੰਗ ਰਹਿੰਦਾ ਹੈ। ਕਦੇ ਮੇਰੇ ਹੱਥ ਬਾਰੇ ਵੀ ਸੋਚਿਆ? ਜਿਹਦੀ ਤੂੰ ਜ਼ਮੀਰ ਬੰਦਾ ਕਈ ਸਾਲਾਂ ਤੋਂ, ਨਾਲੇ ਨਾਲੇ ਇਹ ਜਿਹੜੇ 100-100 ਦੇ ਨੋਟ ਦਿੱਤੇ ਨੇ ਇਹ ਕਿੱਥੋਂ ਆਏ?
0: ਉਹ ਮਾਂ ਜੀ ਉਹ ਤੇ ਗਰੀਬ ਆਦਮੀ ਸਮਝ ਕੇ ਮੈਂ ਉਹਦੀ ਮਦਦ ਕੀਤੀ ਸੀ। ਤੁਹਾਨੂੰ ਪਤਾ ਗਰੀਬਾਂ ਦੀ ਤਾਂ ਮੈਂ ਬਹੁਤ ਮਦਦ ਕਰਦਾ ਹਾਂ।
1: ਮਦਦ ਕੀਤੀ ਹੈ ਕਿਸੇ ਗਰੀਬ ਨੂੰ, ਤੇ ਇਹਦਾ ਮੁੱਲ ਦਿੱਤਾ ਹੈ। ਮੈਂ ਤੈਨੂੰ ਆਖਰੀ ਵਾਰ ਕਹਿ ਰਹੀ ਹਾਂ, ਮੇਰੇ ਪੈਸੇ ਦੇ ਦੇ, ਨਹੀਂ ਤਾਂ ਮੈਂ ਪੁਲਿਸ ਕੋਲ ਜਾਵਾਂਗੀ, ਸਮਝੇ?
2: ਯਾਈ ਪਰਸ
3: ਬੜਾ ਬੋਲਦੀ ਸੀ ਸਰਦਾਰਾ, ਬੜਾ ਸੰਗ ਪਾੜ ਰਹੀ ਸੀ।
0: ਦੇ ਮੂੰਹ ਨੂੰ ਇਹੋ ਜੇ ਤੋਪੇ ਲਾਉਂਗਾ, ਇਹਦੀ ਜ਼ੁਬਾਨ ਤਾਂ ਕੀ, ਇਹਦੀ ਨਬਜ਼ ਚੱਲਣੀ ਬੰਦ ਹੋ ਜਾਣੀ।
4: ਇਹ ਬਹੁਤ ਮਾੜੀ ਬਾਤ ਹੈ ਬਈ, ਤੂੰ ਬੁੱਢੇ ਅੱਗੇ ਪੈਸੇ ਕਿਉਂ ਨਹੀਂ ਦਿੱਤਾ?
0: ਤੈਨੂੰ ਕਿੰਨੇ ਵਾਰੀ ਕਿਹਾ ਮੇਰੇ ਕੰਮਾਂ ਚ ਦਖਲ ਅੰਦਾਜ਼ੀ ਨਾ ਕਰਿਆ ਕਰ।
4: ਇਹ ਅੱਛੀ ਬਾਤ ਕੋਈ ਨਹੀਂ ਸਰ, ਮੈਂ ਇਸਕੇ ਬਾਅਦ ਤੇਰੀ ਸ਼ਕਲ ਕੋਈ ਨਹੀਂ ਦੇਖੂ।